ਯਾਰੀ ਯਾਰੀ ਹਿਪਾਰਾ ਸਰਕੇ ਮੋਨੀ ਉਦਾ ਲੱਕੇ ਨਿਆਰੇ ਜਮ ਦਗਨੀ ਕੇ ਪਰਸਰਾਮ ਹਰੀ ਠਗਲੀਏ ਬਣ ਕੇ ਪਿਆਰੇ ਸ਼੍ਰੀ ਕਿਰਸ਼ਨੀ ਗੁਬਜਾਨ ਮੋਹੇ ਜੋ ਯੋਗੀ ਅਤਿ ਕਰਾਰੇ ਭੀਮ ਸੇਨ ਨੇ ਮਿਲੀ ਹੜੰਬਾ